ਮਨ ਬੀ ਦੋ ਖਾਹੀ ਲਾ ਦੋ ਅਲ ਛਿੰਨ ਹੋ ਲੋ ਦੋ ਅਲ ਸੋਖਿਆ ਅਲ ਨਾ ਲਿਖਿਆ ਹੋ ਲੋ ਦੋ ਖੁਦੋ ਏ ਨਾਨ ਠਿੰਨ ਬਾਹ ਜੋ ਨੇ ਖੁਦੋ ਏ ਖਾਹੀ ਲਾ ਦੋ।